ਪੇਪਰ ਦੇ ਕੇ ਭੁੱਖ ਲੱਗ ਗਈ ਹੈ ਤੁਹਾਨੂੰ, ਕਾਹਦੇ ਪੇਪਰ ਦੇ ਦਿੱਤੇ ਨੇ ਬਈ ਤੁਸੀਂ? ਮੇਰੀ ਦੱਸੋ, ਮੈਨੂੰ ਦੱਸੋ ਕਿ ਤੁਸੀਂ ਪੇਪਰ ਕਿਸ ਚੀਜ਼ ਦਾ ਦਿੱਤਾ ਸੀ? ਸਨੀ ਜਨਿਓਟੀ ਜੀ, ਹੈਲੋ ਜੀ, ਹੈਲੋ ਜੀ, ਹੈਲੋ ਜੀ, ਕਿੱਦਾਂ ਵਾਲੋ, ਠੀਕ ਹੋ? ਹਾਂ ਅਲਹਮਦੁਲਿਲਾ, ਸਾਡੀ ਵੀ ਹਾਜ਼ਰੀ ਕਬੂਲ ਕਰੇ ਜੀ, ਕਬੂਲ ਕੀਤੀ ਜੀ।